ਇਕਲੇਗ ਫਾਨ ਵੀ ਦਾਲਵੀ ਤੇ ਬੈ ਮੀ ਹੁੰਗ ਵਿਰ ਰਸਕਲਾਂਗ ਹਜ਼ਰਤੁਮ ਅਜ਼ਾ ਬਖਾਇ ਖੋਫਾਇ ਐਸ ਤੇ ਬੈ ਮੀ ਹੁੰਗ ਮੱਚੰ ਹੁਸ਼ਹਿੜਿ ਜਖੰ ਕਸ਼ਵਰੇ ਤੇ ਬੈ ਮੀ ਹੁੰ ਨਾਇ ਤੇ ਬੈ ਮੀ ਹੁੰਗ ਖਾਬ ਫੈਂ ਨੰਦੀ ਫਾਵਾ ਬੁਧੁ ਤਖਾ ਮੇਦੁ ਤੇ ਬੈ ਮੀ ਹੁੰ ਤਿਮੰ ਖਲੇ ਫਾਨਾ ਜਦਲੁ ਕੁਰਨੀ ਹਿਯੇ ਇਤ ਕਿੱਚੰ ਅਲੁਕੰ ਕੁਰਮ ਇਵਿਸ ਹੁਜ್ਜਤੇ ਅੱਲਾਹੁ ਬਾਵੈ ਨੁਲਵਤੇ ਫਹੇ ਤੇ ਬੈ ਮੀ ਹੁੰ ਇੰਤਜ਼ਾਰ ਕੁਰਾਸ਼ ਤਿਮੰ ਖਲੇ ਫਾਨੁਸ ਤੇ ਬੈ ਮੀ ਹੁੰ ਨਾਇਕੁ ਇੰਤਜ਼ਾਰ ਕੁਰਾ ਮੀ ਹੁੰਗ ਤੇਰੇ ਵਾ ਹੁਸ਼ੀ ਮੇ

0: ਹਿੱਗਾਂ ਬੁੜ ਬੇ ਰੱਖ ਦਿੱਤਾ
1: ਆ ਤੇ ਆਲੇ ਪਰ ਹਿੱਕਾਂ ਬੁੜ ਬੇ ਰੱਖੂ ਅਲਗਨ ਮੇਂ ਗੇਮੀ ਅਦਗੇ ਦੁਸ ਮੀ ਫੇਸ਼ੀ ਦਿੱਤਾ
0: ਆ ਦੇ ਮੀ ਲਵਤੋ ਹੁਣਾਣੀ ਗਾ ਤੋ ਇਤੀ ਮੀ ਤੀ ਹੈ ਕਿ ਬਾਰ ਇਤ ਤੋਂ ਕਿਆ ਫੇਨ ਮੈਸ ਮੀ ਕੰਮੇ ਕੰਮੇ ਕੰਮੇ ਮੀ ਲਵਤੋ ਹੁਣਾ ਗਬੂਲ ਕਰਵਾਣ ਕੇ ਨੇ ਮਹਿਰ ਮੀ ਦੋਇ ਗੇ ਸੇ ਬੁਣਾ ਗੇ ਤੋ ਨੋ ਗਬੂਲ ਸਾਂ ਕੇ ਬੁਣਾ ਸੇ ਨੋ ਗਬੂਲ ਕੰਤ ਤੱਕ ਕੰਮੇ ਕੰਮ ਫਾਰ ਗਾ ਕੇ ਵਿਦਾਲਾਣ ਕੇ ਨੇ ਦਿੱਤੋ
1: ਆ ਦੇ ਆ ਦੇ ਗੁਤ ਕੇ ਸੇ ਇਹ ਹਰੰਗਲ ਕੰਮ ਨੂੰ ਦਿੱਤੋ ਬਾਹਰ ਗ ਲੰਡੂ ਦੇ ਬਿਦਾਣੇ ਨੋ ਗਬੂਲ ਵੇਗੇ ਆਏ ਕੇ ਬੁਣਾ ਬੁਣੋਂ ਦਿੱਤੋ
0: ਆ ਮਿਹਾਰ ਮਿਤੀ ਹਗੜੀ ਬਾਰ ਮਿੰਟ ਹਿੰਗਾ ਫਿੰਗ ਤਲੋਂ ਮੈਂ ਬਾਜ ਰਹੇ ਤੇ ਪ੍ਰੋਗਰਾਮ ਹੈ ਕੁਲੇ ਦਾਰ ਮੌਲੋ ਮੈਂ ਹਰ ਤੇ ਫੋਨ ਰੋ ਦਾ ਨਾਲ ਦੇ ਫਿੰ ਮੌਲੋ ਕੀ ਉਫੇਦਨ ਤੇ ਮਸਕੇ ਤੇ ਬਿਨਾ ਕਰ ਮ ਸਮਾਲ ਕੰ ਦੇ ਜੇ ਕੰ ਤੇ ਕੋ ਬਹਿ ਹੈ ਤੇ ਫੋਨ ਨੋਟ ਕਰੋ ਮੈਂ ਦਵਾਰ ਅਲ ਮੈਂ ਆਮ ਤੇ ਗਮਦਨ ਨੋ ਕੋ ਮੈਂ ਦੋ ਕੋਸ ਮੈਂ ਨੋਟ ਕਰੋ ਵਾ ਤੇ ਫੋਨ ਹਮ ਜੀ ਦਨ ਦੇ ਕੰ ਅਲ ਮੈਂ ਇਤਰ ਬੈਕ ਕੰ ਕੰ ਫੋਲੀਮ ਕੋ ਲਾ ਵਾ ਕਾ ਇਹ ਤਰੇ ਦੇਂ ਹਮ ਹਤੇ ਗੇ ਹਬਰਾ ਹਮੇ ਤੇ ਫੋਨ ਅੰਦਰ ਕਮ ਗਨ ਵੈ ਤੇ ਬਾ ਮੁਹਿੰਮ ਬ੍ਰੇਕਿੰਗ ਨਿਊਜ਼ ਸੇ ਉਤੇ ਬਦਾ ਦਾਇਰ ಇವತ್ತಕ ಫಾಹಗೆ ನುಕರು ಎದತ್ತ
1: ಆದೆ ಮುಹಿಮ್ಮು ಬ್ರೇಕಿನ್ ನೆ ಕುಲ್ಲಿ ಹಬರೆ ನೆಂಗಿಗೆ ತೋಯಕ ನಮಸ್ ಮುಹಿಮ್ಮು ಖಬರ ತಂಗಿ ಬಹುರಿ ಇಯಕಿ ಮಸಕ್ಕೈತರಿಂಗೆ ದುವಸ್ಕಮ ವುಮಾಯಕಿಗೆ ಮಸಕ್ಕೈತರಿಂಗೆ ದುವಹಾ ಗುಳಿಗೆಂ ಫಾಹ ಕೊಫವ ಮುಹಿಮ್ಮು ಕಂಕಂ ಹುರಿ ದತ್ತ
0: ಆ ಜಿಮ್ಲೋ ತೆಗ ಆ ಎಮಳು ಮೆ ಹತಕ ಫಸ್ಕೊಲ್ಲ ನೆಗೆ ತೋ ಹತಿಗೆ ಖಬರು ಎಬೆತ್ತ ದಿಂಗ ಎಗಣಕ ಸಾಲಿಸ್ ಫಸಲ ಕಮ್ಮೆಟ ಮೆ ತಿಂಗೆ ತೋ ಹಗಡಿ ತೇರ ಮೆ ತಿಂಗ ಹಮೆ ತೇ ಸಾಲಿಸ್ ಫಸಲ ಕಮ್ಮೆಟ ತೇ ಖಬರು ನಾಳೆ ದತ್ತ
1: ಆ ದೆಂಗಳ ಗನ್ ಮೆ ಪ್ರೋಗ್ರಾಮ್ ನಿಮ್ಮಾಲಮ ಕುರಿ ನೋಸ್ತೋಗೆ ಸುರುಹಿತ ಕವ್ಯಸೆ ಬಬಲಾಲಂತ ಹೆಮ ಮಿ ಖಬರ್ ತೋಗೆ ಸುರಹಿತ ಕವ್ಯ ಸಳಗು ನಿಮ್ಮ ಬಾಲಾಲಾಣ ದಿತ್ತ
0: ದೆನ್ ಹಿಕ್ಮತ್ತರಿ ಬಹಿಂಗೆ ತಳು ಮೆಹಾ ಮಿಹಾರ್ ಫೆಷನ್ ಸರ

0: നഫ്സാനി ദുളഹേഖം.
1: بسم الله الرحمن الرحيم السلام عليكم دارگو من دوينا جيگارگو پروگرام تاڈو سومگين دوا لوبتي ميا ترنا ورهيگام ورن اوفاور وگوت کولگيدن ارگون مين نہ نفسانی گوتون ايمها دولہ يوكما ہوريا بفرن وسيدن يتو ارگومن بينن وا اوفاور كما هينگما جي ہود مٹ کامی کرا مسکتوگا کامیابی ايمها بفرنیدن ارگون مين گي نفس تکي وكي گوتک ترتیب کرے فوا وكي گوتک پٹن کرے فوا نفس تکي ارگون مين گي نفسن اوفا لبی گتما ہوريا بفرس مي کروا مسکتوگا کامیابی ارگون مين گي فراتون ايدن نفسانی گوتون دولہ يوكما هينگما جي ہما ہوريا بفرنس دم ميرے پروگرام ایکٹیو بفرنا مي پد کرنی وس ارگون ਰੁਕੀਆ ਅਦਿ ਨਫਸਾਨੀ ਦੁਲਹੇਓ ਕੋ ਮੇ ਪ੍ਰੋਗਰਾਮ ਕਾ ਖਾਸ ਗੋਤੇ ਕਾ ਅਲਗੋ ਮੇ ਹਮ ਵਸ਼ਾਗਮ ਵਾ ਮਾਹੌਲਗਾ ਦਿਰਿਉਲੇ ਮੀ ਹੁੰਨਾ ਅਲਗੋ ਮੇਨਾ ਵਸ਼ਾਗਮ ਵਾ ਐਮ ਹਾ ਮੀ ਹੁੰਨਾ ਹੁਰੀ ਹਾ ਤੇ ਕਿਚੇ ਕਾ ਅਲਗੋ ਮੇਨਾ ਵਰ ਪੜਾ ਗੁਲੀ ਲਾਮ ਹਿਗੇ ਅਲਗੋ ਮੇਂ ਕੇ ਹੁਰੀ ਹੁਰੀ ਹਾ ਦੁਲਹੇਓ ਕਮ ਕਾ ਉਫਾ ਵਰ ਕਮ ਐਮ ਮੇਨਾ ਹਿੱਸਾ ਕੁਰਮ ਐ ਤੋ ਮਸੇ ਕੇ ਕੁਰਮ ਵਾਰ ਮਹਿਮ ਮੀ ਗੋਤਾ ਅਲਗੋ ਮੇਂ ਕੇ ਹੁਰੀ ਹਾ ਬੇਫੁਨ ਨ ਵਸੇ ਲੰਤਰ ਕੁਰਮ ਟਕ ਅਲਗੋ ਮੇਂ ਪ੍ਰੋਗਰਾਮ ਕ ਤੇਰੇ ਵਾਹ ਕ ਦੱਕਣੀ ਨਫਸਾਨੀ ਗੋਤੋਂ ਵਲਿਕਸ਼ਿਓ ਮੰ ਦਿਰੋਮ ਕ ਵਰ ਗਿਨਾ ਉਂਦ ਗੋਤਕ ਅਲਗੋ ਮੇਂ ਕੋ ਮੀ ਹਕ ਵਸੇ ਬਖ ਕੁਰਮ ਤਲਾਂ ਜੇ ਅਲਗੋ ਮੇਂ ਦੇਨੀ ਨਫਸਾਨੀ ਗੋਤੋਂ ਤੇ ਬੇਫੁਨ ਦੁਲਹੇ ਕ ਮੇਂ ਗੇ ਤੋ ਮੇਰੇ ਪ੍ਰੋਗਰਾਮ ਕ ਵਸੇ ਅਲਗੋ ਮੇਂ ਨਾ ਕੀ ਮਾਲੂਮਤ ਤੇ ਮਟਕ ਬੈਰ ਵਟਾਂ ਦੇ ਬਣੀ ਡਾਕਟਰ ਮਾਮੂਨ ਸ਼ਰੀਫ ਡਾਕਟਰ ਵਰ ਬੜ ਮਰਬਾਂ ਗੇ ਤੋ
2: ਆ ਸ਼ੁਕਰੀਆ
1: ਕੀ ਨੇ ਤੋ
2: ਰਾਗਲ ਗੇ ਤੋ
1: ਡਾਕਟਰ ਗੋ ਫਾਵਰੀ ਕ ਕੀ ਨੇ ਤੋ
2: ਮੇਰੇ
1: ਅਲਗੋ ਮੇਂ ਨਾ ਕੀ ਕ ਮੇਦੀ ਹਫਤਾ ਕ ਵਸੇ ਮ ਡਾਕਟਰ ਵਰ ਆਨੇ ਅਲਗੋ ਮੇਂ ਗੇ ਹੁਣ ਤੇ ਨਾ ਵਸ ਮੇ ਬੇਫੁਨ ਗੇ ਮੇ ਵਾਹਕ ਤਾਂ ਅਡੋ ਅਸਵਾ ਮਾਲੂਮਤ ਹਿੱਸਾ ਕੋ ਦੇ ਵੀ ਇਹ ਵੀ ਮਾ ਮਰ ਹਵਰ ਮੇ ਤਜਰਬਾ ਤਕ ਇੱਕ ਗਣਿਕ ਕਸਮਰੇ ਪ੍ਰੋਗਰਾਮ ਗ ਸੋਮ ਵਾਹਕ ਦੱਕਾ ਲਾਨੇ ਦੇ ਮੇ ਮੁਸ਼ਤਮੋ ਗ ਤੇਰੇ ਗ ਹਿੰਗਾ ਇੱਕ ਕੋਈ ਵਰ ਤਕ ਇੱਕ ਗ ਹਲਗਣ ਮੇਂ ਗ ਵਿਸਨ ਮਾ ਫਿਕਰਾ ਖਿਆਲ ਤਫਾਤ ਬਦਲ ਤੰ ਆਦ ਤਫਾਤ ਤਬੀਅਤ ਤਫਾਤ ਗੋਇ ਤ ਦਿਮਾਗ ਵਿੱਚ ਮਿਸਾਜ ਅਗੋ ਮੇਂ ਉਫਾ ਵਰ ਮਿਸਾਜ ਗ ਤੇ ਮਸੇ ਕੇ ਕੁਰ ਨਮ ਵਸ ਦੇ ਮੇ ਦਿਮਾਗ ਕੰਤ ਤਕ ਇੱਕ ਬੇਫੁਲ ਨਾ ਇੱਕ ਵਿਸਨ ਤੇ ਬਾਲ ਸੋਸ਼ਲ ਕਮਿਊਨੀਕੇਸ਼ਨ ਡਿਸਆਰਡਰ ਮੇ ਹਫਤਾ ਗ ਮੇਂ ਵਾਹਕ ਦੱਕਾ ਨ ਮਾਲੋ ਕਿ ਡਾਕਟਰ ਮੈਂ ਫਦਾ ਨਫਸਾਨੀ ਬਸ ਮਸਲੇ ਕਾ ਬਾਈਆ ਕਾ ਮੈਂ ਜੋ ਹਮਾ ਉਲਮ ਫਿਲਵਾਲਮ ਬੇਨ ਫੁਲਵਾਨਮਾ ਮੈਂ ਫਦਾ ਮੈਂ ਬਸ ਲਫੇ ਤੇ ਬੇ ਫੁਲ ਬੇਨ ਫੁਲਵਾਨਮਾ ਅਲਗੋ ਮੈਂ ਨਾ ਗੁਲਵਾ ਅਲਗੋ ਮੈਂ ਤੇ ਬੇ ਫੁਲ ਨਾ ਡਾਕਟਰ ਨਾ ਬੱਦਲ ਕੋ ਦਿਨ ਮਟਕਾ ਪ੍ਰੋਗਰਾਮ ਵਾਗ

0: Dando Fama. ਇੰਹਾ 741 ਕਿਲੋਹਰਟਸ ਮੀਡੀਅਮ ਵੇਵ 98 ਮੈਗਾਹਰਟਸ ਐਫਐਮ ਬੈਂਡ
1: ਦਿਵੇ ਰਾਜੇ ਕੇ ਅਡੂ